0: ਇਹ ਲੋਕ ਗੀਤ ਤੁਸੀਂ ਸੁਣ ਰਹੇ ਸੀ ਗਾਇਕਾ ਸੁਰਿੰਦਰ ਕੌਰ ਦੀ ਆਵਾਜ਼ 'ਚ। ਰੁੱਸੇ ਢੋਲ ਨੂੰ ਮਨਾਉਣ ਅਤੇ ਸਤਾਉਣ ਦਾ ਆਪਣਾ ਹੀ ਮਜ਼ਾ ਹੁੰਦਾ ਏ, ਪਿਆਰ 'ਚ ਸਭ ਕੁਝ ਚੱਲਦਾ ਏ। ਅਤੇ ਇਸ ਗੀਤ ਨੂੰ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਸਾਫ਼ ਸੁਥਰੇ ਆਲੇ ਦੁਆਲੇ ਦੀ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਚੌਗਿਰਦਾ ਸਾਫ਼ ਸੁਥਰਾ ਰਹੇ ਤਾਂ ਤੁਹਾਨੂੰ ਛੋਟੀਆਂ ਛੋਟੀਆਂ ਗੱਲਾਂ ਵੱਲ ਧਿਆਨ ਦੇਣਾ ਪਵੇਗਾ, ਜਿਵੇਂ ਇੱਧਰ ਉੱਧਰ ਕੂੜੇ ਨੂੰ ਸੁੱਟਣ ਦੀ ਬਜਾਏ ਕੂੜਾ ਕੂੜੇਦਾਨਾਂ 'ਚ ਹੀ ਪਾਓ। ਅਤੇ ਇਹੀ ਨਹੀਂ, ਪਲਾਸਟਿਕ ਦੀਆਂ ਬੋਤਲਾਂ ਅਤੇ ਘਰਾਂ 'ਚੋਂ ਨਿਕਲਣ ਵਾਲੇ ਕੂੜੇ ਨੂੰ ਅਲੱਗ ਅਲੱਗ ਕਰਕੇ ਰੱਖੋ। ਪਲਾਸਟਿਕ ਦੇ ਲਿਫਾਫਿਆਂ ਨੂੰ ਅਲੱਗ ਕਰੋ, ਕਿਉਂਕਿ ਇਹ ਲਿਫਾਫੇ ਹੀ ਬਰਸਾਤਾਂ ਦੇ ਮੌਸਮ 'ਚ ਪਾਣੀ ਨੂੰ ਰੋਕਦੇ ਨੇ। ਇਹੀ ਨਹੀਂ, ਪਾਣੀ ਰੁਕਣ ਕਰਕੇ ਮੱਛਰ ਮੱਖੀਆਂ ਵੱਧ ਜਾਂਦੀਆਂ ਨੇ, ਅਤੇ ਜਿਸ ਕਾਰਨ ਬਿਮਾਰੀਆਂ ਵਧਣ ਦਾ ਖਤਰਾ ਵੀ ਵੱਧ ਜਾਂਦਾ ਏ। ਸਮੱਸਿਆਵਾਂ ਤਾਂ ਸਾਨੂੰ ਹੀ ਝੱਲਣੀਆਂ ਪੈਣਗੀਆਂ, ਇਸ ਲਈ ਕੂੜੇ ਨੂੰ ਸਹੀ ਤਰੀਕੇ ਨਾਲ ਸੁੱਟੋ। ਤੁਸੀਂ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਅਤੇ ਖੂਬਸੂਰਤ ਬਣਾ ਸਕਦੇ ਹੋ। ਵਾਤਾਵਰਨ ਦੀ ਸਾਂਭ ਸੰਭਾਲ ਲਈ ਕਈ ਕਾਨੂੰਨ ਵੀ ਬਣੇ ਹੋਏ ਨੇ। ਅਤੇ ਆਓ ਫਿਰ ਸੁਣਦੇ ਹਾਂ ਕਾਨੂੰਨੀ ਸਲਾਹ ਲੜੀ ਤਹਿਤ ਵਾਤਾਵਰਨ ਦੀ ਸੁਰੱਖਿਆ ਸੰਬੰਧੀ ਕਾਨੂੰਨ ਵਿਸ਼ੇ 'ਤੇ ਵਕੀਲ ਸੰਦੀਪ ਕੌਰ ਨਾਲ ਕੀਤੀ ਗੱਲਬਾਤ, ਅਤੇ ਉਹਨਾਂ ਨਾਲ ਗੱਲਬਾਤ ਕੀਤੀ ਏ ਸ਼੍ਰੀ ਬਲਵਿੰਦਰ ਸਿੰਘ ਬਰਾੜ ਹੋਰਾਂ ਨੇ।
1: ਜਿਵੇਂ ਕਿ ਅਸੀਂ ਜਾਣਦੇ ਹਾਂ, ਸਾਫ਼ ਅਤੇ ਸੁਰੱਖਿਆ ਵਾਤਾਵਰਨ ਸਾਨੂੰ ਜਿਉਂਦੇ ਰਹਿਣ ਲਈ ਜ਼ਰੂਰੀ ਹੈ, ਇੱਕ ਸਿਹਤਮੰਦ ਜ਼ਿੰਦਗੀ ਦੇ ਲਈ ਬਹੁਤ ਜ਼ਰੂਰੀ ਹੈ। ਅਤੇ ਅੱਜ ਸਾਡੇ ਵਾਤਾਵਰਨ ਦੇ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਖੜੀਆਂ ਹੋ ਗਈਆਂ, ਅਤੇ ਵਾਤਾਵਰਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਜਿੱਥੇ ਹਰ ਆਦਮੀ ਦੀ ਹੈ, ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ, ਉਹਦੇ ਨਾਲ ਨਾਲ ਸਰਕਾਰਾਂ ਦੀ ਵੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਸੇ ਸਿਲਸਿਲੇ 'ਚ ਸਾਡੀ ਸਰਕਾਰ ਵੱਲੋਂ ਵੀ ਬਹੁਤ ਸਾਰੇ ਕਾਨੂੰਨ ਬਣਾਏ ਗਏ ਨੇ ਵਾਤਾਵਰਨ ਦੀ ਸੁਰੱਖਿਆ ਨੂੰ ਲੈ ਕੇ। ਸਮੇਂ ਸਮੇਂ 'ਤੇ ਇਹ ਕਾਨੂੰਨ ਜੋ ਬਣਾਏ ਗਏ ਨੇ ਤਾਂ ਕਿ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਇੱਕ ਸਾਫ਼ ਸੁਥਰਾ ਅਤੇ ਸੁਰੱਖਿਅਤ ਵਾਤਾਵਰਨ ਮੁਹੱਈਆ ਕਰਵਾਇਆ ਜਾ ਸਕੇ। ਤਾਂ ਅੱਜ ਦੇ ਇਸ ਕਾਨੂੰਨੀ ਸਲਾਹ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰਾਂਗੇ ਵਾਤਾਵਰਨ ਸੰਬੰਧੀ ਕਾਨੂੰਨਾਂ ਬਾਰੇ, ਕਿ ਇਹ ਉਹ ਕਿਹੜੇ ਕਿਹੜੇ ਕਾਨੂੰਨ ਨੇ ਜੋ ਵਾਤਾਵਰਨ ਨੂੰ ਸੁਰੱਖਿਆ ਪ੍ਰਦਾਨ ਕਰਦੇ ਨੇ, ਉਹਨਾਂ ਨੂੰ ਬਣਾਉਣ ਦੀ ਲੋੜ ਕੀ ਪਈ, ਉਹਨਾਂ ਕਾਨੂੰਨਾਂ ਦੇ ਵਿੱਚ ਕੀ ਖਾਸ ਖਾਸ ਗੱਲਾਂ ਨੇ, ਜਾਂ ਜੇਕਰ ਕੋਈ ਉਹਨਾਂ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ ਤਾਂ ਕਿਸ ਤਰ੍ਹਾਂ ਦਾ ਮਤਲਬ ਉਹਦੇ ਵਿੱਚ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ। ਅਤੇ ਇਹ ਸਾਨੂੰ ਸਾਰੀ ਜਾਣਕਾਰੀ ਦੇਣਗੇ ਮੈਡਮ ਸੰਦੀਪ ਕੌਰ ਜੀ। ਸੰਦੀਪ ਕੌਰ ਜੀ ਜੋ ਕਿ ਦਿੱਲੀ ਗੌਰਮੈਂਟ ਦੇ ਵਿੱਚ ਇੱਕ ਸੀਨੀਅਰ ਪਬਲਿਕ ਪ੍ਰੋਸੀਕਿਊਟਰ ਨੇ। ਅਤੇ ਸੰਦੀਪ ਕੌਰ ਜੀ, ਸਭ ਤੋਂ ਪਹਿਲਾਂ ਤਾਂ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ, ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਹਾਂ।
2: ਸ਼ੁਕਰੀਆ ਸਰ।
1: ਅਤੇ ਇਹਦੇ ਨਾਲ ਹੀ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗਾ ਕਿ ਬਹੁਤ ਸਾਰੇ ਕਾਨੂੰਨ ਜੋ ਹੈ ਵਾਤਾਵਰਨ ਨਾਲ ਸੰਬੰਧਿਤ ਜੋ ਸਰਕਾਰ ਵੱਲੋਂ ਬਣਾਏ ਗਏ ਨੇ, ਅਤੇ ਸਾਨੂੰ ਇਹ ਦੱਸੋ ਵੀ ਇਹ ਕਾਨੂੰਨ ਬਣਾਉਣ ਦੀ ਲੋੜ ਕਿਉਂ ਪਈ।
2: ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਦਾ, ਜਿਹੜਾ ਮੈਨੂੰ ਹਰ ਵਾਰ ਮੌਕਾ ਦਿੰਦੇ ਨੇ ਤੁਹਾਡੇ ਰੂਬਰੂ ਹੋਣ ਦਾ। ਬਰਾੜ ਸਾਹਿਬ, ਵਾਤਾਵਰਨ ਸੰਬੰਧੀ ਕਾਨੂੰਨ ਬਣਾਉਣ ਦੀ ਜ਼ਰੂਰਤ ਇਸ ਕਰਕੇ ਪਈ ਕਿ ਜਿਹੜਾ ਵਾਤਾਵਰਨ ਦੀ ਸੁਰੱਖਿਆ ਆ, ਇਹ ਸਿਰਫ ਇੱਕ ਸਮਾਜਿਕ ਜ਼ਿੰਮੇਵਾਰੀ ਨਹੀਂ ਰਹਿ ਚੁੱਕੀ, ਹੁਣ ਇਹ ਇੱਕ ਕਾਨੂੰਨੀ, ਸੰਵਿਧਾਨਕ ਅਤੇ ਮਨੁੱਖੀ ਅਧਿਕਾਰ ਦਾ ਮਹੱਤਵਪੂਰਨ ਹਿੱਸਾ ਬਣ ਚੁੱਕਿਆ ਆ। ਕਿਉਂਕਿ ਤੇਜ਼ੀ ਨਾਲ ਹੋ ਰਹੇ ਉਦਯੋਗੀਕਰਨ, ਸ਼ਹਿਰੀਕਰਨ ਅਤੇ ਜੰਗਲਾਂ ਦੀ ਕਟਾਈ ਨੇ ਪ੍ਰਦੂਸ਼ਣ ਦੇ ਵਿੱਚ ਇੰਨਾ ਜ਼ਿਆਦਾ ਵਾਧਾ ਕਰ ਦਿੱਤਾ ਆ ਕਿ ਇਨਸਾਨ ਦਾ ਸਾਹ ਲੈਣਾ ਵੀ ਔਖਾ ਹੋ ਗਿਆ ਆ। ਆਪਾਂ ਗੁਰਬਾਣੀ ਵਿੱਚ ਵੀ ਪੜ੍ਹਦੇ ਹਾਂ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਜੇਕਰ ਇਹਨਾਂ ਤਿੰਨਾਂ ਤੱਤਾਂ ਨੂੰ, ਪਾਣੀ, ਹਵਾ ਅਤੇ ਧਰਤੀ ਨੂੰ ਸਾਫ਼ ਸੁਥਰਾ ਨਾ ਰੱਖਿਆ ਜਾਵੇ ਤਾਂ ਕਿਸੇ ਵੀ ਜੀਵ, ਕਿਸੇ ਵੀ ਪ੍ਰਾਣੀ, ਕਿਸੇ ਦਾ ਵੀ ਜੀਵਨ ਇਸ ਧਰਤੀ ਦੇ ਉੱਤੇ ਸੰਭਵ ਨਹੀਂ ਹੈ। ਆਪਾਂ ਇਨਸਾਨ ਨੇ ਆਪਣੇ ਲਾਲਚ ਵਿੱਚ ਆ ਕੇ ਇੰਨਾ ਜ਼ਿਆਦਾ ਜੰਗਲਾਂ ਦੀ ਕਟਾਈ ਕਰ ਦਿੱਤੀ, ਇੰਨਾ ਜ਼ਿਆਦਾ ਪੈਸਟੀਸਾਈਡ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਆ, ਜੈਵਿਕ ਖੇਤੀ ਨੂੰ ਖਤਮ ਕਰ ਦਿੱਤਾ ਆ, ਜਿਹਦੇ ਕਰਕੇ ਵਾਤਾਵਰਨ ਨੂੰ ਬਚਾਉਣ ਦੇ ਲਈ ਸਰਕਾਰ ਨੂੰ ਅੱਗੇ ਆਉਣਾ ਪਿਆ ਅਤੇ ਉਹਨੂੰ ਕਾਨੂੰਨ ਬਣਾਉਣ ਦੀ ਜ਼ਰੂਰਤ।
1: ਅੱਛਾ ਸੰਦੀਪ ਕੌਰ ਜੀ, ਤੁਸੀਂ ਦੱਸਿਆ ਕਿ ਇਨਸਾਨ ਨੂੰ ਜਿਉਂਦੇ ਰਹਿਣ ਦੇ ਲਈ ਸਾਫ਼ ਸੁਥਰਾ ਵਾਤਾਵਰਨ ਮਨੁੱਖੀ ਅਧਿਕਾਰ ਦੇ ਤੌਰ 'ਤੇ ਵੀ ਦੇਖਿਆ ਜਾਂਦਾ ਹੈ ਇਹਨੂੰ, ਅਤੇ ਇਸ ਲਈ ਜਿਹੜੇ ਇਹਨਾਂ ਕਾਨੂੰਨਾਂ ਨੇ ਬਣਾਉਣ ਦੀ ਲੋੜ ਪਈ ਤਾਂ ਕਿ ਅਸੀਂ ਆਪਣੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖ ਸਕੀਏ, ਇਹਨੂੰ ਸੁਰੱਖਿਅਤ ਰੱਖ ਸਕੀਏ। ਤਾਂ ਹੁਣ ਸਾਨੂੰ ਤੁਸੀਂ ਇਹ ਦੱਸੋ ਕਿ ਕਿਹੜੇ ਕਿਹੜੇ ਕਾਨੂੰਨ ਜਿਹੜੇ ਹੈ ਬਣਾਏ ਗਏ, ਜਾਂ ਕਿਸ ਕਿਸ ਤਰ੍ਹਾਂ ਦੇ ਕਾਨੂੰਨ ਜਿਹੜੇ ਹੈ ਸਾਡੀ ਸਰਕਾਰ ਵੱਲੋਂ ਸਮੇਂ ਸਮੇਂ 'ਤੇ ਬਣਾਏ ਗਏ ਨੇ।
2: ਇਹਦੇ ਲਈ ਤਿੰਨ ਤਰ੍ਹਾਂ ਦੇ ਮੁੱਖ ਕਾਨੂੰਨ ਨੇ ਵਾਤਾਵਰਨ ਦੀ ਸੁਰੱਖਿਆ ਦੇ ਲਈ। ਫਿਰ ਕੁਛ ਕਾਨੂੰਨ ਸੰਸਦ ਵੱਲੋਂ ਬਣਾਏ ਗਏ ਨੇ, ਕਿਸੇ ਸਪੈਸੀਫਿਕ ਏਰੀਆ, ਕਿਸੇ ਸਪੈਸੀਫਿਕ ਸਟੇਟ ਦੇ ਵੱਲੋਂ, ਉੱਥੋਂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ, ਉੱਥੋਂ ਦੇ ਪੋਲਿਊਸ਼ਨ ਲੈਵਲ ਦੇ ਹਿਸਾਬ ਦੇ ਨਾਲ, ਉੱਥੋਂ ਦੇ ਉਦਯੋਗੀਕਰਨ ਦੇ ਹਿਸਾਬ ਨਾਲ ਸਟੇਟ ਗਵਰਨਮੈਂਟ ਜਾਂ ਉੱਥੋਂ ਦੀ ਪਾਰਲੀਮੈਂਟ ਉਹ ਕਾਨੂੰਨਾਂ ਦੇ ਵਿੱਚ ਚੇਂਜ ਕਰ ਸਕਦੀ ਹੈ ਜਾਂ ਨਵੇਂ ਬਣਾ ਸਕਦੀ ਹੈ। ਫਿਰ ਕੁਛ ਕਾਨੂੰਨ ਸੁਪਰੀਮ ਕੋਰਟ ਵੱਲੋਂ ਅਤੇ ਹਾਈ ਕੋਰਟ ਵੱਲੋਂ ਬਣਾਏ ਗਏ ਨੇ ਜੀ।
1: ਅੱਛਾ, ਇਹ ਤੁਸੀਂ ਤਿੰਨ ਤਰ੍ਹਾਂ ਦੇ ਦੱਸੇ ਨੇ ਕਾਨੂੰਨ, ਇੱਕ ਜਿਹੜੇ ਕਿ ਸਾਡੇ ਸੰਵਿਧਾਨ ਦੇ ਵਿੱਚ ਜਿਨ੍ਹਾਂ ਕਾਨੂੰਨਾਂ ਦੀ ਗੱਲ ਕੀਤੀ ਗਈ ਹੈ ਸੰਵਿਧਾਨਕ ਤੌਰ 'ਤੇ ਬਣਾਏ ਗਏ ਨੇ, ਦੂਜਾ ਕਿਸੇ ਖਾਸ ਮੌਕੇ ਦੇ ਉੱਤੇ ਜਾਂ ਕਿਸੇ ਖਾਸ
2: ਸੰਸਦ ਵੱਲੋਂ
1: ਬਣਾਏ ਗਏ ਨੇ, ਅਤੇ ਤੀਜੇ ਜਿਹੜੇ ਸਾਡੇ ਸੁਪਰੀਮ ਕੋਰਟ ਵੱਲੋਂ ਜਾਂ ਹਾਈ ਕੋਰਟ ਵੱਲੋਂ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਗਏ ਨੇ। ਅਤੇ ਜਦੋਂ ਆਪਾਂ ਇਹਨਾਂ ਕਾਨੂੰਨਾਂ ਦੀ ਗੱਲ ਕਰਦੇ ਹਾਂ ਸੰਵਿਧਾਨਕ ਕਾਨੂੰਨਾਂ ਦੀ, ਅਤੇ ਇਹਦੇ ਵਿੱਚ ਕਿਹੜੇ ਕਿਹੜੇ ਮਤਲਬ ਪ੍ਰਮੁੱਖ ਕਾਨੂੰਨ ਆ ਜਾਂਦੇ?
2: ਸੰਵਿਧਾਨਕ ਕਾਨੂੰਨ ਦੇ ਵਿੱਚ ਬ੍ਰਾਡ ਸਾਹਿਬ ਜਦੋਂ ਆਪਾਂ ਗੱਲ ਕਰੀਏ, ਸਭ ਤੋਂ ਜ਼ਰੂਰੀ ਹੈ ਧਾਰਾ 21, ਹਰ ਇਨਸਾਨ ਨੂੰ ਇੱਕ ਵਧੀਆ ਅਤੇ ਨਿੱਜੀ ਆਜ਼ਾਦੀ ਦੇ ਨਾਲ ਜੀਵਨ ਜਿਉਣ ਦਾ ਅਧਿਕਾਰ ਚਾਹੀਦਾ ਹੈ, ਅਤੇ ਉਹ ਅਧਿਕਾਰ ਤਦ ਹੀ ਮਿਲ ਸਕਦਾ ਜਦੋਂ ਉਹਨੂੰ ਸਾਹ ਲੈਣ ਦੇ ਲਈ ਸਾਫ਼ ਹਵਾ, ਪੀਣ ਦੇ ਲਈ ਸਾਫ਼ ਪਾਣੀ ਮਿਲ ਸਕੇ। ਅਤੇ ਸਭ ਤੋਂ ਪਹਿਲਾਂ ਸੰਵਿਧਾਨਿਕ ਪ੍ਰਬੰਧ ਦੇ ਵਿੱਚ ਆਪਾਂ ਦੇਖੀਏ ਧਾਰਾ 21 ਹੈ, ਫਿਰ ਧਾਰਾ 48 ਏ ਹੈ ਜਿਹਨੂੰ 1976 ਦੀ 42ਵੀਂ ਸੋਧ ਦੇ ਨਾਲ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀਗਾ ਕਿ ਵਾਤਾਵਰਣ ਦੀ ਰੱਖਿਆ ਅਤੇ ਸੁਧਾਰ ਕਰਨ ਅਤੇ ਜੰਗਲਾਂ ਤੋਂ ਜੰਗਲੀ ਜੀਵਾਂ ਦੀ ਸੁਰੱਖਿਆ ਕਰਨ ਦੇ ਨਿਰਦੇਸ਼ ਦਿੱਤੇ ਗਏ ਸੀ ਪਾਰਲੀਮੈਂਟ ਵੱਲੋਂ ਕਿ ਇਨਸਾਨ ਨੂੰ ਆਪਣੀ ਜ਼ਿੰਦਗੀ ਜਿਉਣ ਦੇ ਲਈ ਜੰਗਲਾਂ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਕਰਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ।
1: ਮਤਲਬ ਸੰਵਿਧਾਨ ਦੇ ਵਿੱਚ ਸੋਧ ਕਰਕੇ ਸ਼ਾਮਿਲ ਕੀਤਾ ਗਿਆ?
2: ਬਿਲਕੁਲ ਜੀ, ਬਿਲਕੁਲ।
1: ਅੱਛਾ, ਇਸ ਤੋਂ ਇਲਾਵਾ ਜਿਹੜਾ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਜੋ ਸੰਸਦ ਦੁਆਰਾ ਜੋ ਕਾਨੂੰਨ ਬਣਾਏ ਗਏ ਨੇ ਵਾਤਾਵਰਣ ਨੂੰ ਲੈ ਕੇ, ਉਹਨਾਂ ਵਿੱਚ ਪ੍ਰਮੁੱਖ ਕਾਨੂੰਨ ਕਿਹੜੇ ਕਿਹੜੇ?
2: ਠੀਕ ਹੈ ਜੀ, ਭਾਰਤ ਦੇ ਜਿਹੜੇ ਮੁੱਖ ਵਾਤਾਵਰਣ ਕਾਨੂੰਨ ਨੇ, ਪਹਿਲਾ ਕਾਨੂੰਨ ਬਣਾਇਆ ਗਿਆ ਸੀਗਾ ਵਾਤਾਵਰਣ ਸੁਰੱਖਿਆ ਐਕਟ 1986 ਦੇ ਵਿੱਚ। ਠੀਕ ਹੈ ਜੀ, ਇਹ ਐਕਟ ਬਣਾਇਆ ਗਿਆ ਸੀ ਜਿਹੜਾ ਭੋਪਾਲ ਦੇ ਵਿੱਚ ਗੈਸ ਲੀਕ ਤ੍ਰਾਸਦੀ ਹੋਈ ਸੀ 1984 'ਚ, ਉਸ ਤੋਂ ਬਾਅਦ ਫਿਰ ਇਹ ਕਾਨੂੰਨ ਬਣਾਇਆ ਗਿਆ। ਉਸ ਕਾਨੂੰਨ ਦੇ ਵਿੱਚ ਸੀ ਕਿ ਵਾਤਾਵਰਣ ਦੇ ਮਿਆਰ ਨੂੰ ਤੈਅ ਕੀਤਾ ਜਾਵੇ, ਵਾਤਾਵਰਣ ਹੋਣਾ ਕਿਸ ਤਰ੍ਹਾਂ ਦਾ ਚਾਹੀਦਾ ਆ, ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਨੂੰ ਨਿਯੰਤਰਣ ਕੀਤਾ ਜਾਵੇ, ਉਹਦੇ ਉੱਤੇ ਸਰਕਾਰ ਧਿਆਨ ਰੱਖੇ ਵੀ ਕਿਹੜੀ ਇੰਡਸਟਰੀ ਜਿਹੜੀ ਆ ਆਪਣੇ ਵਾਤਾਵਰਣ ਦੇ ਲਈ ਸੁਰੱਖਿਅਤ ਨਹੀਂ ਹੈ। ਫਿਰ ਜਿਹੜੇ ਖਤਰਨਾਕ ਪਦਾਰਥ ਜਾਂ ਗੈਸਾਂ ਜਿਹੜੀਆਂ ਜਿਨ੍ਹਾਂ ਉਦਯੋਗਾਂ 'ਚੋਂ ਉਹ ਨਿਕਲਦੀਆਂ ਨੇ, ਉਹਨਾਂ 'ਤੇ ਕੰਟਰੋਲ ਕੀਤਾ ਜਾਵੇ, ਅਤੇ ਜੇ ਲੋੜ ਪਵੇ ਤਾਂ ਫਿਰ ਉਸ ਇੰਡਸਟਰੀ ਨੂੰ, ਉਸ ਉਦਯੋਗ ਨੂੰ ਬੰਦ ਕਰ ਦਿੱਤਾ ਜਾਵੇ। ਇਹ ਤਾਂ ਵਾਤਾਵਰਣ ਸੁਰੱਖਿਆ ਐਕਟ ਸੀ ਜਿਹੜਾ ਜੀ 1986 ਦੇ ਵਿੱਚ ਬਣਿਆ ਸੀ। ਫਿਰ ਦੂਸਰਾ ਐਕਟ ਹੈ ਜੀ ਜਲ ਪ੍ਰਦੂਸ਼ਣ ਦੀ ਰੋਕਥਾਮ ਅਤੇ ਨਿਯੰਤਰਣ ਐਕਟ 1974 ਦੇ ਵਿੱਚ ਬਣਿਆ ਸੀ, ਜਿਹੜਾ ਪਾਣੀ ਦੀ ਗੁਣਵੱਤਾ ਨੂੰ ਬਣਾਈ ਰੱਖਣ ਦੇ ਲਈ ਕਾਨੂੰਨ ਸਟੇਟ ਗੌਰਮੈਂਟ ਜਾਂ ਫਿਰ ਸੈਂਟਰਲ ਗੌਰਮੈਂਟ, ਕੇਂਦਰੀ ਪ੍ਰਦੂਸ਼ਣ ਨਿਯੰਤਰਣ

0: ਬਣਾਈ ਰੱਖਣ ਦੇ ਲਈ ਇਹ ਐਕਟ ਬਣਾਇਆ ਗਿਆ ਸੀਗਾ। ਫਿਰ ਜੰਗਲਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਇੱਕ ਐਕਟ ਬਣਾਇਆ ਗਿਆ ਸੀ ਜੀ, ਉਹ 1980 ਦੇ ਵਿੱਚ ਬਣਾਇਆ ਗਿਆ ਸੀ। ਫਿਰ ਜੰਗਲੀ ਜੀਵਾਂ ਨੂੰ ਸੁਰੱਖਿਅਤ ਕਰਨ ਦੇ ਲਈ ਵੀ ਇੱਕ ਕਾਨੂੰਨ, ਇੱਕ ਐਕਟ ਪਾਸ ਕੀਤਾ ਗਿਆ ਜਿਹੜਾ 1972 ਦੇ ਵਿੱਚ ਬਣਾਇਆ ਗਿਆ। ਕਿਉਂਕਿ ਜਿੰਨਾ ਹੀ ਜੰਗਲ ਬਚਾਉਣੇ ਜ਼ਰੂਰੀ ਆ, ਉਨਾ ਹੀ ਆਪਣੇ ਲਈ ਜੰਗਲੀ ਜੀਵ ਬਚਾਉਣੇ ਜ਼ਰੂਰੀ ਹੈ। ਫਿਰ ਜੈਵਿਕ ਵਿਭਿੰਨਤਾ ਐਕਟ ਬਣਾਇਆ ਗਿਆ ਸੀ 2002 ਦੇ ਵਿੱਚ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਕਟ 2010 ਦੇ ਵਿੱਚ ਬਣਾਇਆ ਗਿਆ ਸੀ। ਇਹ ਸਾਰੇ ਐਕਟ ਜਿਹੜੇ ਸੀ ਉਹ ਵਾਤਾਵਰਣ ਨੂੰ ਮੁੱਖ ਰੱਖਦਿਆਂ ਅਤੇ ਉਹਦੀ ਸਾਂਭ ਸੰਭਾਲ ਦੇ ਲਈ ਭਾਰਤ ਸਰਕਾਰ ਵੱਲੋਂ ਇਹ ਕਾਨੂੰਨ ਬਣਾਏ ਗਏ।
1: ਅੱਛਾ ਸੰਦੀਪ ਕੌਰ ਜੀ, ਤੁਸੀਂ ਦੱਸਿਆ ਕਿ ਵੱਖ ਵੱਖ ਸਮੇਂ 'ਤੇ ਜਿਹੜਾ ਹੈ ਭਾਰਤ ਸਰਕਾਰ ਵੱਲੋਂ ਜਾਂ ਸਾਡੀ ਸੰਸਦ ਵੱਲੋਂ ਜਿਹੜੇ ਕਾਨੂੰਨ ਬਣਾਏ ਗਏ ਵਾਤਾਵਰਣ ਨੂੰ ਲੈ ਕੇ, ਜਿਨ੍ਹਾਂ 'ਚ ਹਵਾ ਦੇ ਪ੍ਰਦੂਸ਼ਣ ਨੂੰ ਲੈ ਕੇ, ਪਾਣੀ ਦੇ ਪ੍ਰਦੂਸ਼ਣ ਨੂੰ ਲੈ ਕੇ, ਜਾਂ ਜੰਗਲਾਂ ਦੀ ਕਟਾਈ ਨੂੰ ਰੋਕਣ ਦੇ ਲਈ, ਜਾਂ ਜੰਗਲੀ ਜੀਵਾਂ ਦੀ ਸੁਰੱਖਿਆ ਦੇ ਲਈ, ਇਸ ਤੋਂ ਇਲਾਵਾ ਜਿਹੜਾ ਜੈਵਿਕ ਵਿਭਿੰਨਤਾ ਨੂੰ ਲੈ ਕੇ ਵੀ ਬਣਾਇਆ ਗਿਆ। ਪਰ ਹੁਣ ਤੀਜੀ ਜਿਹੜੀ ਆਪਣੀ ਕੈਟਾਗਰੀ ਸੀ, ਤੀਜਾ ਤੁਸੀਂ ਕਿਹਾ ਸੀ ਕਿ ਅਦਾਲਤਾਂ ਦੁਆਰਾ, ਸੁਪਰੀਮ ਕੋਰਟ ਦੁਆਰਾ ਜਾਂ ਹਾਈ ਕੋਰਟਾਂ ਦੁਆਰਾ ਕੁਛ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਗਏ ਨੇ ਵਾਤਾਵਰਣ ਨੂੰ ਲੈ ਕੇ, ਉਹਨਾਂ ਵਿੱਚ ਕਿਹੜੇ ਕਿਹੜੇ ਮੁੱਖ ਜਿਹੜੇ ਨੇ ਕਾਨੂੰਨ ਆਉਂਦੇ?
0: ਵਾਤਾਵਰਣ ਸੰਬੰਧੀ ਜਿਹੜੇ ਕਾਨੂੰਨ ਸੁਪਰੀਮ ਕੋਰਟ ਅਤੇ ਹਾਈ ਕੋਰਟ ਨੂੰ ਬਣਾਉਣੇ ਪਏ, ਉਹਦੇ ਲਈ ਆਪਾਂ ਨੂੰ ਪਹਿਲਾਂ ਇਹ ਸਮਝਣ ਦੀ ਜ਼ਰੂਰਤ ਹੈ ਕਿ ਇਹਨਾਂ ਦੀ ਜ਼ਰੂਰਤ ਕਿਉਂ ਪਈ। ਕਿਸੇ ਵੀ ਇਨਸਾਨ ਨੂੰ ਸੁਪਰੀਮ ਕੋਰਟ ਜਾਂ ਹਾਈ ਕੋਰਟ ਤੱਕ ਪਹੁੰਚਣ ਦੀ ਜ਼ਰੂਰਤ ਕਿਉਂ ਪਈ, ਆਪਾਂ ਪਹਿਲਾਂ ਥੋੜ੍ਹਾ ਜਿਹਾ ਇਸ ਵਿਸ਼ੇ 'ਤੇ ਗੱਲ ਕਰਦੇ ਹਾਂ। ਜੇਕਰ ਚੰਗੀ ਹਵਾ ਜਾਂ ਚੰਗਾ ਪਾਣੀ ਨਾ ਹੋਵੇ ਤਾਂ ਇੱਕ ਟਿਕਾਊ ਸਥਿਰ ਜਿਹੜਾ ਵਿਕਾਸ ਆ ਉਹ ਪੋਸੀਬਲ ਨਹੀਂ ਹੈ। ਸਥਿਰ ਵਿਕਾਸ ਦੇ ਲਈ ਆਪਾਂ ਨੂੰ ਚੰਗੇ ਵਾਤਾਵਰਣ ਦੀ ਜ਼ਰੂਰਤ ਹੈ। ਉਸ ਤੋਂ ਬਾਅਦ ਸਾਵਧਾਨੀਆਂ ਆਪਾਂ ਨੂੰ ਵਰਤਣੀਆਂ ਚਾਹੀਦੀਆਂ ਨੇ, ਜਿਹੜੀਆਂ ਇਨਸਾਨ ਨਹੀਂ ਸੀ ਵਰਤਦਾ ਅਤੇ ਇਹ ਇੰਡਸਟਰੀਲਾਈਜੇਸ਼ਨ ਜਿਹੜੀ ਸੀ ਉਹ ਆਪਣੇ ਵਾਤਾਵਰਣ ਨੂੰ, ਇਨਵਾਇਰਮੈਂਟ ਨੂੰ ਖਰਾਬ ਕਰ ਰਹੀ ਸੀ। ਇਹਨਾਂ ਉਪਚਾਰਾਂ ਦੇ ਲਈ ਫਿਰ ਸੁਪਰੀਮ ਕੋਰਟ ਅਤੇ ਹਾਈ ਕੋਰਟ ਨੇ ਕਾਫੀ ਚੀਜ਼ਾਂ ਨੂੰ ਆਪਣੇ ਕੰਟਰੋਲ 'ਚ ਲਿਆ। ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਪ੍ਰਦੂਸ਼ਣ ਨਿਯੰਤਰਣ ਬੋਰਡ ਬਣਾਇਆ, ਪਹਿਲਾ ਅਧਿਕਾਰ ਜਿਹਨੂੰ ਆਪਾਂ ਕਹਿੰਦੇ ਹਾਂ ਧਾਰਾ 21 ਜੀਵਨ ਦਾ ਅਧਿਕਾਰ ਹੈ। ਜੇ ਉਹਨੂੰ ਲੱਗਦਾ ਆ ਕਿ ਇਹਦੀ ਕੋਈ ਵਾਇਲੇਸ਼ਨ ਹੋ ਰਹੀ ਹੈ ਜਾਂ ਉਹਨੂੰ ਚੰਗੀ ਹਵਾ ਪਾਣੀ ਦਾ ਚੰਗਾ ਵਾਤਾਵਰਣ ਨਹੀਂ ਮਿਲਦਾ, ਤਾਂ ਫਿਰ ਉਹ ਕੀ ਕਰ ਸਕਦਾ ਅਤੇ ਕਿੱਥੇ ਕਿੱਥੇ ਜਾ ਸਕਦਾ ਆ, ਆਪਾਂ ਮੈਂ ਤੁਹਾਨੂੰ ਉਹਦੇ ਬਾਰੇ ਦੱਸਦੀ ਹਾਂ। ਸਭ ਤੋਂ ਪਹਿਲਾਂ ਆ ਪ੍ਰਦੂਸ਼ਣ ਨਿਯੰਤਰਣ ਬੋਰਡ ਕੋਲ ਸ਼ਿਕਾਇਤ ਕੀਤੀ ਜਾ ਸਕਦੀ ਹੈ, ਜਿਹਨੂੰ CPCB ਵੀ ਕਿਹਾ ਜਾਂਦਾ ਆ, ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ। ਅਤੇ ਇਹ ਜਿਹੜਾ ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਹੈ ਇਹ ਭਾਰਤ ਸਰਕਾਰ ਦੇ ਅੰਡਰ ਆਉਂਦਾ ਹੈ, ਅਤੇ ਇਹਦੇ ਅੰਡਰ ਹੀ ਆਉਂਦੇ ਆ ਸਟੇਟ ਪੋਲਿਊਸ਼ਨ ਕੰਟਰੋਲ ਬੋਰਡ, ਜਿਸ ਕੋਲ ਹਵਾ ਪਾਣੀ ਅਤੇ ਉਦਯੋਗਿਕ ਪ੍ਰਦੂਸ਼ਣ ਜਾਂ ਖਤਰਨਾਕ ਕੂੜੇ ਸੰਬੰਧੀ ਸ਼ਿਕਾਇਤਾਂ ਆਪਾਂ ਕਰ ਸਕਦੇ ਹਾਂ। ਫਿਰ ਦੂਜੇ ਨੰਬਰ 'ਤੇ ਆਉਂਦਾ ਜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਿੱਚ ਅਰਜ਼ੀ ਦੇਣਾ। ਜੇਕਰ ਕੋਈ ਵੀ ਵਿਅਕਤੀ ਜਾਂ ਸਮਾਜ ਨੂੰ ਵਾਤਾਵਰਣ ਦੇ ਤੌਰ 'ਤੇ ਨੁਕਸਾਨ ਹੋ ਰਿਹਾ ਆ ਤਾਂ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਅਰਜ਼ੀ ਦੇ ਸਕਦਾ ਆ। ਇਹਦੇ ਵਿੱਚ ਆਪਾਂ ਵਾਤਾਵਰਣ ਨੁਕਸਾਨ ਦੇ ਲਈ ਮੁਆਵਜ਼ਾ ਲੈ ਸਕਦੇ ਹਾਂ, ਖਰਾਬ ਹੋਏ ਵਾਤਾਵਰਣ ਦੀ ਮੁੜ ਬਹਾਲੀ ਦੇ ਲਈ ਆਪਾਂ ਅਰਜ਼ੀ ਦੇ ਸਕਦੇ ਹਾਂ, ਪ੍ਰਦੂਸ਼ਣ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਦਵਾ ਸਕਦੇ ਹਾਂ ਅਤੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਗਤੀਵਿਧੀਆਂ 'ਤੇ ਰੋਕਥਾਮ ਦੇ ਹੁਕਮ ਵੀ ਆਪਾਂ ਲੈ ਸਕਦੇ।
1: ਮਤਲਬ ਇਹ ਸਾਰੇ ਸੁਪਰੀਮ ਕੋਰਟ ਦੁਆਰਾ ਬਣਾਏ ਗਏ ਆ
0: ਜੀ।
1: ਜਿਹੜਾ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਜਾਂ ਤੁਹਾਡਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ, ਜਿੱਥੇ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਖਾਸ ਸਮੱਸਿਆ ਆ ਰਹੀ ਹੈ ਜਾਂ ਕਿਸੇ ਸਮਾਜ ਨੂੰ ਸਮੱਸਿਆ ਆ ਰਹੀ ਹੈ ਤਾਂ ਜਾ ਕੇ
0: ਜੇ ਸਮਾਜਿਕ ਤੌਰ 'ਤੇ ਇੱਕ ਵੱਡੇ ਵਰਗ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ, ਕੋਈ ਇੰਡਸਟਰੀ ਹੈ ਜਿਹੜੀ ਇੱਕ ਸਪੈਸੀਫਿਕ ਲੋਕੈਲਿਟੀ ਇੱਕ ਵਰਗ ਦੇ ਆਲੇ ਦੁਆਲੇ ਲੱਗੀ ਹੋਈ ਹੈ, ਤਾਂ ਫਿਰ ਉਹ ਲੋਕ ਹਿੱਤ ਪਟੀਸ਼ਨ ਜਿਹਨੂੰ ਪਬਲਿਕ ਇੰਟਰਸਟ ਲਿਟੀਗੇਸ਼ਨ ਵੀ ਕਿਹਾ ਜਾਂਦਾ ਆ, ਉਹਦੇ ਥਰੂ ਵੀ ਕੋਰਟ ਨੂੰ ਅਪਰੋਚ ਕਰ ਸਕਦੀ ਹੈ ਜੀ।
1: ਅੱਛਾ ਸੰਦੀਪ ਕੌਰ ਜੀ, ਆਪਾਂ ਜਿਹੜੀ ਗੱਲ ਕੀਤੀ ਕਾਨੂੰਨਾਂ ਬਾਰੇ ਗੱਲ ਕੀਤੀ ਅਤੇ ਇਹਦੇ ਬਾਰੇ ਗੱਲ ਕੀਤੀ ਕਿ ਸੁਪਰੀਮ ਕੋਰਟ ਵੱਲੋਂ ਕਿਸ ਤਰ੍ਹਾਂ ਦੇ ਮਤਲਬ ਉਪਰਾਲੇ ਕੀਤੇ।
0: ਹਾਂਜੀ, ਇਸ ਤੋਂ ਇਲਾਵਾ ਆਪਣੇ ਕੋਲ ਹੋਰ ਵੀ ਰੈਮਿਡੀਜ਼ ਨੇ। ਆਪਾਂ ਸਿਵਲ ਕੇਸ ਵੀ ਕਰ ਸਕਦੇ ਹਾਂ, ਠੀਕ ਹੈ ਜੀ, ਆਪਾਂ ਕ੍ਰਿਮੀਨਲ ਕੇਸ ਵੀ ਕਰ ਸਕਦੇ ਹਾਂ। ਆਪਾਂ ਕਿਸੇ ਵੀ ਨੁਕਸਾਨ ਦਾ ਜਾਂ ਕਿਸੇ ਵੀ ਪਰਟੀਕੁਲਰ ਏਰੀਆ ਦੇ ਵਿੱਚ ਕਿਸ ਤਰ੍ਹਾਂ ਦੀ ਹਵਾ ਦੀ ਗੁਣਵੱਤਾ ਆ, ਪਾਣੀ ਦਾ ਉੱਥੇ ਸਫਾਈ ਦਾ, ਪਾਣੀ ਦੀ ਗੁਣਵੱਤਾ ਦਾ ਕੀ ਸਟੇਟਸ ਹੈ, ਉਹ ਆਪਾਂ ਜਿਹੜਾ 2005 ਦੇ ਵਿੱਚ ਜਾਣਕਾਰੀ ਦਾ ਅਧਿਕਾਰ RTI ਕਾਨੂੰਨ ਬਣਿਆ ਸੀ ਉਹਦੇ ਦੁਆਰਾ ਵੀ ਆਪਾਂ ਜਾਣਕਾਰੀ ਲੈ ਸਕਦੇ ਹਾਂ।
1: ਅੱਛਾ, ਇਹ ਅਲੱਗ ਅਲੱਗ ਕਾਨੂੰਨਾਂ ਦੀ ਗੱਲ ਹੋਈ ਸੀ, ਹਾਲਾਂਕਿ ਹਰ ਕਾਨੂੰਨ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਸਜਾਵਾਂ, ਜਿਵੇਂ ਜੰਗਲੀ ਜਾਨਵਰਾਂ ਦੀ ਜੇ ਆਪਾਂ ਗੱਲ ਕਰਦੇ ਹਾਂ ਜਾਂ ਜੰਗਲਾਂ ਦੀ ਕਟਾਈ ਦੀ ਗੱਲ ਕਰਦੇ ਹਾਂ, ਤਾਂ ਉਹਦੇ ਲਈ
0: ਹਾਂਜੀ ਅਲੱਗ ਅਲੱਗ ਕਾਨੂੰਨ ਨੇ ਅਤੇ ਅਲੱਗ ਅਲੱਗ ਸਜ਼ਾ ਦੇ ਪ੍ਰਾਵਧਾਨ ਨੇ ਉਹਦੇ ਵਿੱਚ। ਜਿਸ ਬੰਦੇ ਦਾ ਜਿਸ ਤਰ੍ਹਾਂ ਦਾ ਨੁਕਸਾਨ ਹੋਇਆ, ਜਿਸ ਵਰਗ ਦਾ ਜਿਸ ਤਰ੍ਹਾਂ ਦਾ ਨੁਕਸਾਨ ਹੋਇਆ, ਉਸੇ ਹੀ ਤਰ੍ਹਾਂ ਦੇ ਮੁਆਵਜ਼ੇ ਦਾ, ਜਾਂ ਜੇ ਕਿਸੇ ਬੰਦੇ ਨੇ ਦਰਖਤ ਕੱਟਿਆ ਆ ਤਾਂ ਉਹ ਟ੍ਰਿਬਿਊਨਲ ਜਿਹੜੀ ਆ ਉਹਨੂੰ 10 ਜਾਂ 100 ਦਰਖਤ ਲਗਾਉਣ ਦੇ ਵੀ ਹੁਕਮ ਦੇ ਸਕਦੀ ਹੈ।
1: ਇਸ ਤੋਂ ਇਲਾਵਾ ਸਜ਼ਾ ਵੀ ਦੇ ਸਕਦੀ ਹੈ।
0: ਬਿਲਕੁਲ ਜੀ, ਸਜ਼ਾ

0: ਨਾ ਆਸੇ ਪਾਸੇ ਕੂੜਾ ਨਾ ਸੁੱਟਣਾ
1: ਜੀ ਜੀ ਜੀ
0: ਤੇ ਛੋਟੀਆਂ ਛੋਟੀਆਂ ਗੱਲਾਂ ਨਾਲ ਜਿਹੜਾ ਹੈ ਹਰ ਵਿਅਕਤੀ ਆਪਣੀ
1: ਆਪਣੀ ਆਪਣਾ ਯੋਗਦਾਨ ਪਾਵੇ ਵਾਤਾਵਰਣ ਨੂੰ ਸੰਭਾਲਣ ਦੇ ਵਿੱਚ।
0: ਸੰਦੀਪ ਕੌਰ ਜੀ, ਅੱਜ ਤੁਸੀਂ ਸਾਨੂੰ ਵਾਤਾਵਰਣ ਦੀ ਸੁਰੱਖਿਆ ਸੰਬੰਧੀ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਦੇ ਕਾਨੂੰਨ ਸਾਡੇ ਦੇਸ਼ ਵਿੱਚ ਬਣਾਏ ਗਏ ਨੇ ਅਤੇ ਉਹਨਾਂ ਕਾਨੂੰਨਾਂ ਦੇ ਨਾਲ ਕਿਸ ਤਰ੍ਹਾਂ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਅਤੇ ਇਹਦੇ ਨਾਲ ਕਾਫੀ ਹੱਦ ਤੱਕ ਅਸੀਂ ਸਫਲਤਾ ਵੀ ਹਾਸਲ ਕੀਤੀ ਹੈ। ਪਰ ਉਹਦੇ ਨਾਲ ਨਾਲ ਜਿਹੜਾ ਜਿੱਥੇ ਇੱਕ ਪਾਸੇ ਹੋਰ ਜ਼ਿਆਦਾ ਜਾਗਰੂਕਤਾ ਫੈਲਾਉਣ ਦੀ ਲੋੜ ਹੈ, ਉੱਥੇ ਸਰਕਾਰ ਦੇ ਨਾਲ ਨਾਲ ਜੋ ਆਮ ਲੋਕਾਂ ਨੂੰ ਵੀ ਵਾਤਾਵਰਣ ਦੀ ਸੁਰੱਖਿਆ ਦੇ ਵਿੱਚ ਇਹਦੀ ਸਾਫ਼ ਸੁਥਰਾ ਰੱਖਣ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਦੇਣਾ ਚਾਹੀਦਾ ਹੈ। ਅਤੇ ਇਹ ਸਾਰੀ ਲਾਹੇਵੰਦ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਜੀ।
2: ਕਾਨੂੰਨੀ ਸਲਾਹ ਲੜੀ ਤਹਿਤ ਵਾਤਾਵਰਨ ਦੀ ਸੁਰੱਖਿਆ ਸੰਬੰਧੀ ਕਾਨੂੰਨ ਬਾਰੇ ਤੁਸੀਂ ਗੱਲਬਾਤ ਸੁਣ ਰਹੇ ਸੀ ਵਕੀਲ ਸੰਦੀਪ ਕੌਰ ਹੋਰਾਂ ਤੋਂ, ਅਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਸਨ ਸ਼੍ਰੀ ਬਲਵਿੰਦਰ ਸਿੰਘ ਬਰਾੜ। ਅਤੇ ਹੁਣ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਸੁਣਦੇ ਹਾਂ ਲੋਕ ਗੀਤ ਅਜੀਤ ਕੌਰ ਦੀ ਆਵਾਜ਼ 'ਚ।

ਇਹ ਲੋਕ ਗੀਤ ਤੁਸੀਂ ਅਜੀਤ ਕੌਰ ਦੀ ਆਵਾਜ਼ 'ਚ ਸੁਣ ਰਹੇ ਸੀ। ਆਸ ਹੈ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।